ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲਿਆਂਦਾ, ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲਿਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ।

0: ਬੰਦ ਕਰੋ ਇਹ ਬਕਵਾਸ, ਕੋਈ ਨਾਮੀ ਗਾਣਾ ਸ਼ੁਰੂ ਕਰੋ।
1: Love Bollywood music.
2: Love Bollywood?
3: This is the place, the Bollywood session on SBS.

0: Nights on SBS South Asian.
1: ਮੇਰੀ ਗੱਲ ਸੁਣ, ਆਪਣੇ ਘਰੇ ਜਾ ਚੁੱਪ ਕਰਕੇ, ਮੈਨੂੰ ਤੂੰ ਦੱਸ ਗਈ ਆ।

ਮੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਹੈ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਹੈ, ਯਾਰੀ ਟੁੱਟੀ ਚੰਗੀ ਹੈ।